Good evening, namaste, sat sri akal and salam alaikum. Free FM 89.0 te tusi sun rahe ho tuhanu apna show musafir hu yaro te main ha tuhanu musafir dost jimme aise tuhanu vi thodi ji hairani hundi hogi ajj ke yaar ajj apa ekdam hi station change kar liya tune change kar li matlab ke ekdam hi hindi to punjabi de vich apa shuru karta but hun good news eh hai ke hun apa hindi de naal naal kade maybe shayad monthly do ya ਇੱਕ ਸ਼ੋਅ ਆਪਾਂ ਜ਼ਰੂਰ ਪੰਜਾਬੀ ਦਾ ਕਰਿਆ ਕਰਾਂਗੇ ਤਾਂ ਕਿ ਆਪਾਂ ਜਿਹੜੇ ਸੁਣਨ ਵਾਲੇ ਜਿਹੜੇ ਪੰਜਾਬੀ ਸੁਣਨ ਵਾਲੇ ਨੇ ਹੋਰ ਵੀ ਜ਼ਿਆਦਾ ਖੁਸ਼ ਹੋ ਜਾਣ ਅਤੇ ਚਲੋ ਫਿਰ

0: ਇੱਕ ਡੂੰਘੀ
1: ਸੀ। ਉਹ ਰੇਤ ਦੇ ਟਿੱਲੇ ਤੇ ਬੈਠੀ ਇੱਕ ਹਨੇਰੇ ਦੀਆਂ ਤੰਦਾਂ ਵਿੱਚ ਉਂਗਲੀਆਂ ਤੇ ਵੱਲਦੀ ਰਹੀ। ਫਿਰ ਉਹ ਤਾਂ ਅਸਮਾਨ ਉੱਪਰ ਇੱਕ ਤਾਰਾ ਲਿਸ਼ਕਿਆ ਤੇ ਚਾਨਣ ਦੀ ਛਿੱਟ ਨੂੰ ਉਹ ਪਿੰਡੇ ਤੇ ਮਲਦੀ ਰਹੀ। ਦੂਰੋਂ ਹਨੇਰੇ ਵਿੱਚ ਥਲਾਂ ਵੱਲੋਂ ਕੁਝ ਘੰਟੀਆਂ ਦੀ ਆਵਾਜ਼ ਆਈ ਕਿ ਜਿਵੇਂ ਇੱਕ ਡਾਚੀ ਕਿਸੇ ਪਿੰਡ ਤੇ ਪਈ ਹੋਵੇ। ਉਹ ਟਿੱਲੇ ਤੋਂ ਉੱਤਰ ਆਈ, ਟੱਲੀਆਂ ਦੀ ਸੇਧ ਵਿੱਚ ਖੜੋਤੀ ਤਾਂ ਜਾਪਿਆ ਕੋਈ ਗੱਲ ਸੀ ਜੋ ਇਸ ਰਾਹੋਂ ਲੰਘ ਰਹੀ ਹੋਵੇ। ਇਹ ਥਲਾਂ ਦੀ ਲੀਲਾ ਚੰਨ ਦੀ ਕਦਰ ਨੇ ਵੇਖੀ ਤੇ ਜਿਹੜੀ ਉਹ ਰੇਤ ਵਿੱਚ ਖਲੋਤੀ ਸੀ ਖਲੋਤੀ ਜਿਹੀ ਰਹਿ ਗਈ। ਤੇ ਹਨੇਰੇ ਥਲਾਂ ਵਿੱਚੋਂ ਜੋ ਇੱਕ ਡਾਚੀ ਆਈ ਸੀ ਉਹ ਗੋਡਿਆਂ ਪਰਨੇ ਉਹਦੇ ਪੈਰਾਂ ਵਿੱਚ ਬਹਿ ਗਈ। ਤੇ ਇਹ ਸੀ ਕੁਝ ਪਿਆਰੀਆਂ ਪਿਆਰੀਆਂ ਜਿਹੀ ਨਜ਼ਮਾਂ, ਪਿਆਰੀ ਜਿਹੀ ਸ਼ਾਇਰੀ ਅੰਮ੍ਰਿਤਾ ਪ੍ਰੀਤਮ ਜੀ ਦੀ। ਤੇ ਹੁਣ ਥੋੜ੍ਹੇ ਜਿਹੇ ਗਾਣੇ ਤੁਹਾਡੇ ਲਈ, ਸੁਣਦੇ ਰਹੋ ਫ੍ਰੀ FM 89.0।

ਫ੍ਰੀ ਐਫ ਐਮ 89.0 ਤੇ ਤੁਸੀਂ ਸੁਣ ਰਹੇ ਹੋ ਮੁਸਾਫਿਰ ਹੂੰ ਯਾਰੋ, ਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ। ਤੇ ਅੱਜ ਆਪਾਂ ਥੋੜ੍ਹਾ ਜਿਹਾ ਹਟ ਕੇ ਗੱਲ ਕਰ ਰਹੇ ਹਾਂ ਪੰਜਾਬੀ ਸ਼ਾਇਰੀ ਦੀ, ਤੇ ਬਹੁਤ ਹੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਨਜ਼ਮ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੇਲ ਦੀ ਚਿਣਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੋਰੇ ਤੇਰੀ ਕੈਨਵਸ 'ਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਹਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਮੈਂ ਤੈਨੂੰ ਜ਼ਰੂਰ

ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ ਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ ਤੇ ਮਲਾਂਗੀ ਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ ਤੇ ਹੋਰ ਕੁਝ ਨਹੀਂ ਜਾਣਦੀ ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ ਨੇ ਮੈਂ ਉਹਨਾਂ ਕਣਾਂ ਨੂੰ ਚੁਣਾਂਗੀ ਧਾਗਿਆਂ ਨੂੰ ਬਲਾਂਗੀ ਤੇ ਤੈਨੂੰ ਫੇਰ ਮਿਲਾਂਗੀ।

0: ਫ੍ਰੀ ਐਫ ਐਮ 89.0 ਤੇ ਤੁਸੀਂ ਸੁਣ ਰਹੇ ਹੋ ਮੁਸਾਫਿਰ ਹੂੰ ਯਾਰੋ, ਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ। ਤੇ ਅੱਜ ਆਪਾਂ ਥੋੜ੍ਹਾ ਜਿਹਾ ਹਟ ਕੇ ਗੱਲ ਕਰ ਰਹੇ ਹਾਂ ਪੰਜਾਬੀ ਸ਼ਾਇਰੀ ਦੀ, ਤੇ ਬਹੁਤ ਹੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਨਜ਼ਮ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੇਲ ਦੀ ਚਿਣਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੋਰੇ ਤੇਰੀ ਕੈਨਵਸ 'ਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਵਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਮੈਂ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ, ਅਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ 'ਤੇ ਮਲਾਂਗੀ, ਅਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ, ਅਤੇ ਹੋਰ ਕੁਝ ਨਹੀਂ ਜਾਣਦੀ ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ ਨੇ, ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਬਲਾਂਗੀ, ਤੇ ਤੈਨੂੰ ਫੇਰ ਮਿਲਾਂਗੀ।
1: ਮਮਾ ਪਾਪਾ ਕਾ ਵੋ ਨਾਮੁਮਕਿਨ ਸਪਨਾ ਜੋ ਸੱਚ ਹੁਆ ਹੈ, ਮੈਂ ਉਨਕੀ ਦਿਲ ਕੀ ਧੜਕਨ ਹੂੰ ਜਿਸੇ ਵੋ ਸੁਣ ਨਹੀਂ ਸਕਤੇ, ਮੈਂ ਉਨਕੀ ਪਹਿਚਾਨ ਹੂੰ, ਉਨਕੀ ਆਵਾਜ਼ ਹੂੰ। ਹਮਾਰੀ ਛੋਟੀ ਸੀ ਦੁਨੀਆ ਹੈ ਸਿਰਫ ਤੀਨੋ ਕੀ, ਲੇਕਿਨ ਮੈਂ ਆਸਮਾਨ ਕੋ ਛੂਨਾ ਚਾਹਤੀ ਹੂੰ, ਗਾਨਾ ਚਾਹਤੀ ਹੂੰ। ਆਵਾਜ਼ ਔਰ ਖਾਮੋਸ਼ੀ ਟਕਰਾਤੇ ਗਏ, ਫਿਰ ਵੀ ਸਪਨੇ ਜ਼ਿੰਦਾ ਹੈ, ਹੈ ਨਾ ਯੇ ਨਾਮੁਮਕਿਨ ਸਪਨਾ। ਲੇਕਿਨ ਵੋ ਜ਼ਿੰਦਗੀ ਹੀ ਕਿਆ ਜਿਸਮੇ ਕੋਈ ਨਾਮੁਮਕਿਨ ਸਪਨਾ ਨਾ ਹੋ।
0: ਤੇ ਮੈਂ ਵੀ ਤੁਹਾਨੂੰ ਫੇਰ ਮਿਲਦਾ ਹਾਂ ਇਹਨਾਂ ਕੁਝ ਪਿਆਰੇ ਪਿਆਰੇ ਗਾਣਿਆਂ ਤੋਂ ਬਾਅਦ।

ਉਹ ਰੇਤ ਦੇ ਟਿੱਲੇ ਤੇ ਬੈਠੀ ਇੱਕ ਹਨੇਰੇ ਦੀਆਂ ਤੰਦਾਂ ਵਿੱਚ ਉਂਗਲੀਆਂ ਤੇ ਵਲਦੀ ਰਹੀ। ਫਿਰ ਉਹ ਤਾਂ ਅਸਮਾਨ ਉੱਪਰ ਇੱਕ ਤਾਰਾ ਲਿਸ਼ਕਿਆ ਤੇ ਚਾਨਣ ਦੀ ਛਿੱਟ ਨੂੰ ਉਹ ਪਿੰਡੇ ਤੇ ਮਲਦੀ ਰਹੀ। ਦੂਰੋਂ ਹਨੇਰੇ ਵਿੱਚ ਥਲਾਂ ਵੱਲੋਂ ਕੁਝ ਘੰਟੀਆਂ ਦੀ ਆਵਾਜ਼ ਆਈ ਕਿ ਜਿਵੇਂ ਇੱਕ ਡਾਚੀ ਕਿਸੇ ਪਿੰਡ ਤੇ ਪਈ ਹੋਵੇ। ਉਹ ਟਿੱਲੇ ਤੋਂ ਉੱਤਰ ਆਈ, ਟੱਲੀਆਂ ਦੀ ਸੇਧ ਵਿੱਚ ਖੜੋਤੀ ਤਾਂ ਜਾਪਿਆ ਕੋਈ ਗੱਲ ਸੀ ਜੋ ਇਸ ਰਾਹੋਂ ਲੰਘ ਰਹੀ ਹੋਵੇ। ਇਹ ਥਲਾਂ ਦੀ ਲੀਲਾ ਚੰਨ ਦੀ ਕਦਰ ਨੇ ਵੇਖੀ ਤੇ ਜਿਹੜੀ ਉਹ ਰੇਤ ਵਿੱਚ ਖਲੋਤੀ ਸੀ ਖਲੋਤੀ ਜਿਹੀ ਰਹਿ ਗਈ। ਤੇ ਹਨੇਰੇ ਥਲਾਂ ਵਿੱਚੋਂ ਜੋ ਇੱਕ ਡਾਚੀ ਆਈ ਸੀ ਉਹ ਗੋਡਿਆਂ ਪਰਨੇ ਉਹਦੇ ਪੈਰਾਂ ਵਿੱਚ ਬਹਿ ਗਈ। ਤੇ ਇਹ ਸੀ ਕੁਝ ਪਿਆਰੀਆਂ ਪਿਆਰੀਆਂ ਜਿਹੀ ਨਜ਼ਮਾਂ, ਪਿਆਰੀ ਜਿਹੀ ਸ਼ਾਇਰੀ ਅੰਮ੍ਰਿਤਾ ਪ੍ਰੀਤਮ ਜੀ ਦੀ। ਤੇ ਹੁਣ ਥੋੜ੍ਹੇ ਜਿਹੇ ਗਾਣੇ ਤੁਹਾਡੇ ਲਈ, ਸੁਣਦੇ ਰਹੋ ਫ੍ਰੀ FM 89.0।